0: ਮੈਸੀਡੋਨੀਆ ਚਲੋ ਵਾਪਸ ਚਲੋ ਸਮਰਾਟ ਮੈਸੀਡੋਨੀਆ ਚਲੋ
1: ਸੁਣੋ ਵੀਰੋ ਸੁਣੋ ਵੀਰੋ
2: ਸਬਰ ਕਰੋ ਸਾਥੀਓ ਅਰੇ ਕੁਝ ਤਾਂ ਸਬਰ ਕਰੋ ਸਾਥੀਓ ਜਬ ਜਹਾਂ ਤੱਕ ਆ ਹੀ ਗਏ ਹੈ ਤੋ ਆਗੇ ਕਿਉਂ ਨਾ ਬੜਾ ਜਾਏ ਅਗਰ ਮੈਸੀਡੋਨੀਆ ਵਾਪਸ ਚਲੇ ਵੀ ਗਏ ਤੋ ਲੋਕੋ ਕੋ ਕਿਆ ਮੂੰਹ ਦਿਖਾਏਂਗੇ ਹਮ ਸਮਰਾਟ ਕੀ ਬਾਤ ਨਹੀਂ ਡਾਲ ਸਕਤੇ
3: ਨਹੀਂ ਡਾਲ ਸਕਤੇ ਨਹੀਂ ਡਾਲ ਸਕਤੇ
4: शाबाश मेरे वीरो मुझे तुमसे यही आशा थी।